ਬਠਿੰਡਾ ਰੋਡ ਮੰਡੀ ਡਬਵਾਲੀ ਸੇ ਰਾਜਿੰਦ ਨਾਰੰਗ, ਅੰਜੂ ਮੋਹਿਤ ਔਰ ਤਾਨੀਆ ਨਾਰੰਗ, ਪਾਕੁੜ ਝਾਰਖੰਡ ਸੇ ਉੱਤਮ ਕੁਮਾਰ ਭਗਤ, ਸ਼ਵੇਤਾ ਭਗਤ, ਕਿਸੂ ਦਾਸੂ, ਅਰਣਵ ਆਨੰਦ, ਸਤਿਅਮ, ਬੋਹੜਾਗਾਛੀ ਪਸ਼ਚਿਮ ਬੰਗਾਲ ਸੇ ਮੁੰਨਾ ਭਗਤ ਔਰ ਗੁੱਡੀ ਭਗਤ, ਸਪਤਰੰਗ ਸ਼ੋਤਾ ਪਰਿਵਾਰ ਕੁੰਭਾਰ ਗਲੀ ਸ਼੍ਰੀਰਾਮਪੁਰ ਸੇ ਅਸ਼ੋਕ ਦਲੇ, ਸਵਿਤਾ, ਅਨਿਕੇਤ, ਰੋਹੜੀ, ਰਿਸ਼ੀਕੇਸ਼, ਜੀਵਿਕਾ, ਪੁਨਾਵਲੇ ਪੁਣੇ ਸੇ ਅਜੇ ਸੋਨਵਣੇ, ਕਰਿਸ਼ਮਾ, ਅਵਿਕਾ ਔਰ ਵਿਸ਼ਾਖਾ ਸੋਨਵਣੇ, ਭੋਪਾਲਗੜ੍ਹ ਰਾਜਸਥਾਨ ਸੇ ਧਰਮੇਂਦਰ ਛੀਪਾ, ਕਪਿਲ ਔਰ ਪੂਜਾ ਪਰਿਹਾਰ, ਸ਼ਿਵਪੁਰਮ ਕਾਲੋਨੀ ਸੇ ਕਮਲਾ ਦੇਵੀ, ਮਹੋਬੀਆ, ਅਨੈ ਅਨਾਇਆ ਔਰ ਇਸ਼ੂ ਬਾਬਾ, ਗ੍ਰਾਮ ਨਧਾਨਾ ਪੰਜਾਬ ਸੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਟੈਗੋਰ ਗਾਰਡਨ ਨਈ ਦਿੱਲੀ ਸੇ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ, ਨਾਨਾ ਖੇੜਾ ਬੱਸ ਸਟੈਂਡ ਉਜੈਨ ਮੱਧ ਪ੍ਰਦੇਸ਼ ਸੇ ਲੋਕੇਂਦਰ ਵਰਮਾ, ਅਨਿਕੇਤ, ਅਰਪਿਤਾ ਵਰਮਾ, ਰੇਖਾ ਔਰ ਇਸ਼ਿਕਾ ਵਰਮਾ, ਸਾਦੁਲ ਸ਼ਹਿਰ ਸੇ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਹਿੰਗੋਲੀ ਮਹਾਰਾਜ।